ਤਿਸ ਦੀ ਵਡਿਆਈ। ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਾਹਿਬ ਨਾਨਕ ਰਹਿਣ ਰਜਾਈ।

0: now visit starters.co.uk or call 0208-900-2323.
1: Weddings, celebrations, corporate events. At Ragasan, we take care of everything from sourcing the perfect location, designing incredible themes, and creating world-class cuisines and managing every detail through to the finish. With over 30 years of experience, we specialize in delivering truly exceptional class events. Call us on 020 8839 0880 and visit ragasan.com to begin your journey. Ragasan, locate, design, manage, cater.
2: साउथ हॉल ट्रेवल की एक और ऊंची उड़ान देखिए दुबई की शान फ्लाइट होटल साइट सींग डेजर्ट सफारी यानी दुबई में सारा इंतजाम और पैकेज की प्राइस बेहद कम। साउथ हॉल ट्रेवल का दावा है कि 24 घंटे के भीतर कहीं से कम में ला के दिखाएं तो ये रिफंड या डिफरेंस वापस कर देंगे। तो दुबई के लिए तैयार, यू डू द पैकिंग, दिल डू द प्लानिंग। कॉल साउथ हॉल ट्रेवल ऑन 020-8574-8410, दैट्स 8574-8410. Safo Travel, at all protected.
3: Leicester's iconic hot potato shop is now serving up fresh flavour at Foss Park. After 45 years on Belgrave Road, we've rolled in with another brand new Airstream trailer, serving piping hot loaded jacket potatoes and fresh cut chips made to order. Open 7 days a week with generous portions and unbeatable taste. Find us outside M&S next to the Barclays Hub. Look for the shiny Airstream and grab your favourite today. Hot potato shop, now at Foss Park.
4: Creative Team Events and Peace Nation UK brings to you the King of Sufi Music, Lakhvinder Vidali, to London and Birmingham. This October, for sponsorship inquiries, call 07959-250-376.
5: Sonia's got that vibe. The Desi Vibe Show on Leica Radio.
6: ਫਿਕਰ ਨਾ ਕੋਈ ਬਸ ਨਾਲ ਤੂੰ ਖਲੋਈ ਇਕੱਠੇ ਬਹਿ ਕੇ ਚੰਨ ਲੰਘ ਜੇ ਕੋਈ ਮਾੜੀ ਚੰਗੀ ਹੋਈ ਆਊ ਸਾਡੇ ਵਿਚਕਾਰ ਸਾ ਜੰਮਿਆ ਨਾ ਕੋਈ ਨਾਲੇ ਬਿਲੋਈ ਨਾ ਹੈ ਨੀ ਕਿਸੇ ਦੇ ਵਿੱਚ ਦਮ ਫਿਕਰ ਨਾ ਕੋਈ ਬਸ ਨਾਲ ਤੂੰ ਖਲੋਈ ਇਕੱਠੇ ਬਹਿ ਕੇ ਚੰਨ ਲੰਘ ਜੇ ਕੋਈ ਮਾੜੀ ਚੰਗੀ ਹੋਈ ਆਊ ਸਾਡੇ ਵਿਚਕਾਰ ਸਾ ਜੰਮਿਆ ਨਾ ਕੋਈ ਨਾਲੇ ਬਿਲੋਈ ਨਾ ਹੈ ਨੀ ਕਿਸੇ ਦੇ ਵਿੱਚ ਦਮ